0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬੋਲ।
1: ਰਾਡੀਓ ਹੈਂਡਬੋਲ.it ਪ੍ਰੈਸਟ ਔਨ ਏਅਰ ਕੋਲ ਮੂਜ਼ਿਕਾ ਏ ਪੱਲਾਮਾਨੋ 24/24। ਸਟਾਈ ਅਸਕੋਲਟਾਂਡੋ radiohandball.it

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ ਅਤੇ ਰੇਡੀਓ ਹੈਂਡਬੋਲ।
1: Tutta la musica che ascoltiamo è libera da diritti ed è però frutto di lavoro di artisti del suono che vogliamo ringraziare per darci compagnia e colorare le notizie di Pallamano. Grazie a tutti voi per il prezioso contributo. Grazie e buon viaggio nella musica di Radio Handball.

0: Ciao, Biella, buon ascolto.
1: RadioHandball.it, la radio con la palla a mano intorno.
2: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ। ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਰੇਡੀਓ ਹੈਂਡਬੋਲ।

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ Radio Handball.
1: Vuoi far conoscere un tuo evento e mandare online un tuo comunicato su radiohandball.it? Scrivici sulla pagina contatti di radiohandball.it e ti chiameremo al più presto. radiohandball.it.

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਹੋ ਰੇਡੀਓ ਹੈਂਡਬੋਲ ਇਟਲੀ ਤੋਂ, ਪਹਿਲਾ ਰੇਡੀਓ ਜਿਹੜਾ ਹੈਂਡਬੋਲ ਬਾਰੇ ਗੱਲ ਕਰਦਾ ਹੈ ਪੂਰੇ ਇਟਲੀ ਵਿੱਚ। ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭੈਣਾਂ ਨੂੰ ਜਿਹੜੀਆਂ ਇੰਡੀਆ ਤੋਂ ਸੁਣ ਰਹੀਆਂ ਨੇ, ਸੁਣਦੇ ਰਹੋ ਅਤੇ ਲਾਈਕ ਮਾਰੋ ਫੇਸਬੁੱਕ 'ਤੇ ਪੇਜ 'ਤੇ ਹੈਂਡ ਰੇਡੀਓ ਹੈਂਡਬੋਲ
1: ਰਾਡੀਓ handball.it Preston Air con musica e pallamano 24 su 24.